0: there's music, and then there's magic. One Above, FM 101.
1: और अब वक्त है कमर्शियल ब्रेक का।
2: सोनी पेंट्रो ते मेरे बुजुर्गो, प्रोग्राम दी मेजबान साइमा ताड़ी खिदमत च सलाम ते बहुत सारी दुआवां दा गुलदस्ता पेश कर दिए ਤੇ ਉਮੀਦ ਕਰਦੀ ਏ ਕਿ ਸਾਡੇ ਪ੍ਰੋਗਰਾਮ ਤੋਂ ਮਿਲਣ ਵਾਲੀ ਤਿੱਬੀ ਰਹਿਨਮਾਈ ਦੇ ਜ਼ਰੀਏ ਤੁਸੀਂ ਸਿਹਤ ਭਰੀ, ਖੁਸ਼ਗਵਾਰ ਤੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਰਹੇ ਹੋਵੋਗੇ। ਸੋਹਣੇ ਭੈਣ ਭਰਾ, ਜਿਸ ਤਰ੍ਹਾਂ ਤੁਸੀਂ ਇੱਕ ਪੁਰਾਸਾਇਸ਼ ਜ਼ਿੰਦਗੀ ਦੀ ਖਾਹਿਸ਼ ਕਰਦੇ ਹੋ, ਇਸੇ ਤਰ੍ਹਾਂ ਤੁਸੀਂ ਸਿਹਤਮੰਦ ਤੇ ਤੰਦਰੁਸਤੀ ਦੀ ਖਾਹਿਸ਼ ਵੀ ਕਰ ਸਕਦੇ ਹੋ, ਕਿਉਂਕਿ ਸਿਹਤ ਬਿਨਾਂ ਕੀ ਜੀਣਾ? ਸਿਹਤ ਨਹੀਂ ਤੇ ਕੁਝ ਵੀ ਨਹੀਂ। ਸੋਹਣੇ ਭੈਣ ਭਰਾ, ਬਿਮਾਰੀਆਂ ਦੀ ਵਜੂਹਾਤ, ਅਲਾਮਾਤ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਮਾਲੂਮਾਤ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਪਾਕਿਸਤਾਨ ਦੀ ਅਜ਼ੀਮ ਤਿੱਬੀ ਸ਼ਖਸੀਅਤ, ਆਲਮਗੀਰ ਸ਼ੁਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਤੇ ਤਿੱਬੀ ਸਕਾਲਰ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਸੋਹਣੇ ਭੈਣ ਭਰਾਓ, ਸਿਹਤਮੰਦ ਜ਼ਿੰਦਗੀ ਕਿੰਝ ਗੁਜ਼ਾਰੀ ਜਾ ਸਕਦੀ ਹੈ ਤੇ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਸਾਰੀਆਂ ਗੱਲਾਂ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਤੋਂ ਬਰਾਹ ਰਾਸਤ ਵੀ ਪੁੱਛ ਸਕਦੇ ਹੋ, ਜਿਹਦੇ ਲਈ ਦਵਾਖਾਨੇ ਦਾ ਪਤਾ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਹੁਣ ਤੁਸੀਂ ਚੌਕਸ ਹੋ ਜਾਓ, ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਪਾਕਿਸਤਾਨ ਦੀ ਬਹੁਤ ਹੀ ਮਸ਼ਹੂਰ ਮਾਰੂਫ ਤੇ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਨੂੰ। ਸੁਲੇਮਾਨ ਸਾਹਿਬ, ਆਪ ਆਏ ਬਹਾਰ ਆਈ, ਔਰ ਬਹਾਰ ਆਈ ਤਾਂ ਖੁਸ਼ਬੂ ਕਾ ਅਹਿਸਾਸ ਲਾਈ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
3: ਸਾਇਮਾ ਜੀ, ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ। ਇਹ ਮੇਰੇ ਲਈ ਬਾਇਸੇ ਇਜ਼ਾਜ਼ ਹੈ ਕਿ ਮੈਂ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਕਰ ਰਿਹਾ ਵਾਂ।
2: ਜੀ, ਬੜੀ ਇਨਾਇਤ। ਸੁਲੇਮਾਨ ਸਾਹਿਬ, ਅੱਲਾਹ ਦਾ ਨਾਂ ਲੈ ਕੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨੀ ਆ।
3: ਬਿਲਕੁਲ,
2: ਯਾਨੀ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਵਿਕਾਸ ਭੱਟ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਬੰਦੇ ਨੂੰ ਔਲਾਦ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਉਹਦੇ ਕੋਲ ਦੁਨੀਆਂ ਦੀ ਹਰ ਨੇਮਤ ਹੋਵੇ ਪਰ ਔਲਾਦ ਨਾ ਹੋਵੇ। ਸੁਲੇਮਾਨ ਸਾਹਿਬ, ਤੇ ਉਹੀ ਮਸਲਾ ਕੁਛ ਹੋਇਆ ਨਾ ਕਿ ਦੁਨੀਆਂ ਦੀ ਹਰ ਨੇਮਤ, ਹਰ ਸ਼ੈ ਤੇ ਭਰਪੂਰ ਮਾਲੋ ਦੌਲਤ ਦੇ ਬਾਵਜੂਦ ਔਲਾਦ ਨਾ ਹੋਣ ਦਾ ਦੁੱਖ ਮੇਰੇ ਲਈ, ਕਹਿੰਦੇ ਨੇ, ਨਾਸੂਰ ਬਣ ਕੇ ਰਹਿ ਗਿਆ। ਬੜਾ ਇਲਾਜ ਕਰਵਾਇਆ ਪਰ ਖੁਸ਼ੀ ਦੀ ਕੋਈ ਉਮੀਦ ਨਹੀਂ ਹੋਈ। ਸੁਲੇਮਾਨ ਸਾਹਿਬ, ਹੁਣ ਬਸ ਤੁਸੀਂ ਉਮੀਦ ਦਾ ਸਹਾਰਾ ਹੋ, ਮੈਂ ਰਿਪੋਰਟਸ ਕਰ ਰਿਹਾ ਵਾਂ, ਬਰਾਏ ਮਿਹਰਬਾਨੀ ਸਾਫ਼ ਸਾਫ਼ ਦੱਸਣਾ ਕਿ ਮਸਲਾ ਕਾਬਿਲ ਇਲਾਜ ਹੈ ਕਿ ਨਹੀਂ।
3: ਮੁਹਤਰਮ ਵਿਕਾਸ ਭਾਈ, ਮੈਂ ਤੇ ਹਮੇਸ਼ਾ ਹੀ ਸਾਫ਼ ਸਾਫ਼ ਗੱਲ ਕਰਨਾ ਵਾਂ,
2: ਬਿਲਕੁਲ,
3: ਯਾਨੀ ਸਾਫ਼ ਗੋਈ ਦਾ ਕਾਇਲ ਹਾਂ,
2: ਬਿਲਕੁਲ,
3: ਕਿਉਂਕਿ ਹੇਰ ਫੇਰ ਜਾਂ ਝੂਠੀ ਗੱਲ ਗੁਨਾਹ ਦੇ ਜ਼ੁਮਰੇ ਚ ਆਉਂਦੀ ਹੈ ਤੇ ਮੈਂ ਹਮੇਸ਼ਾ ਇਹੀ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਗੁਨਾਹਾਂ ਤੋਂ ਆਪਣੀ ਇਮਾਨੀ ਚ ਰੱਖੇ।
2: ਅੱਲਾ ਕਰੇ ਜੀ, ਅੱਲਾ ਕਰੇ।
3: ਮੇਰੇ ਭਾਈ, ਤੁਹਾਡੀ ਰਿਪੋਰਟ ਮੇਰੇ ਸਾਹਮਣੇ ਮੈਂ ਜਿਹਦੇ ਵਿੱਚ ਤਸਦੀਕ ਕੀਤੀ ਗਈ ਹੈ ਕਿ ਤੁਹਾਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ। ਮੇਰੇ ਭਾਈ, ਯੂਨਾਨੀ ਤਰੀਕਾ ਇਲਾਜ ਦੇ ਤਹਿਤ ਇਸ ਇਨਫੈਕਸ਼ਨ ਨੂੰ ਪਾਪੜਾ ਬੂਟੀ ਦੇ ਜੋਹਰ ਨਾਲ ਰੋਕਿਆ ਜਾ ਸਕਦਾ ਹੈ ਤੇ ਮੇਰੀ ਇਸ ਗੱਲ ਦੀ ਸਦਾਕਤ ਵਿੱਚ ਕਈ ਐਸੇ ਅਫਰਾਦ ਦੀ ਮਿਸਾਲ ਮੌਜੂਦ ਹੈ ਤੇ ਉਹਨਾਂ ਨੂੰ ਅਲਹਮਦੁਲਿਲਾ ਮੇਰੇ ਇਲਾਜ ਤੋਂ ਸ਼ਿਫਾ ਮਿਲੀ ਤੇ ਸੋਹਣੇ ਰੱਬ ਨੇ ਉਹਨਾਂ ਨੂੰ ਉਦਾਸ ਜ਼ਿੰਦਗੀ ਵਿੱਚ ਔਲਾਦ ਦਾ ਫਲ ਦਿੱਤਾ। ਮੇਰੇ ਮੋਹਤਰਮ, ਤੁਹਾਡੇ ਕੇਸ ਵਿੱਚ ਕਾਮਯਾਬੀ ਦਾ ਬਹੁਤ ਚਾਂਸ ਹੈ, ਬਲਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਮੈਂ ਤੁਹਾਨੂੰ ਯਕੀਨ ਦਵਾਉਂਦਾ ਵਾਂ ਕਿ ਤੁਹਾਡੀ ਇਹ ਬਿਮਾਰੀ ਇਨਸ਼ਾਅੱਲਾ ਠੀਕ ਹੋ ਜਾਏਗੀ। ਇਸ ਲਈ ਤੁਸੀਂ ਮਜ਼ੀਦ ਵਕਤ ਜ਼ਾਇਆ ਨਾ ਕਰੋ ਅਤੇ ਦਵਾਖਾਨੇ 'ਤੇ ਆ ਜਾਓ। ਮੈਂ ਤੁਹਾਡਾ ਇਲਾਜ ਤਜਵੀਜ਼ ਕਰਾਂਗਾ ਜਿਹਦੇ ਨਾਲ ਇਨਸ਼ਾਅੱਲਾ ਬੇਉਲਾਦੀ ਦਾ ਮਰਜ਼ ਬਿਲਕੁਲ ਠੀਕ ਹੋ ਜਾਏਗਾ।
2: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਰੱਬ ਮਿਹਰਬਾਨ ਅਤੇ ਕੁੱਲ ਮਿਹਰਬਾਨ, ਤੇ ਜਦੋਂ ਕੁੱਲ ਮਿਹਰਬਾਨ ਤੇ ਹਰ ਮੁਸ਼ਕਿਲ ਆਸਾਨ। ਸੁਲੇਮਾਨ ਸਾਹਿਬ, ਅੱਲਾ ਪਾਕ ਨੇ ਬੰਦੇ ਨੂੰ ਬੰਦੇ ਦਾ ਦਾਰੂ ਬਣਾਇਆ ਤੇ ਤੁਸੀਂ ਤੇ ਮਾਸ਼ਾਅੱਲਾ ਹਜ਼ਾਰਾਂ ਮਰੀਜ਼ਾਂ ਦਾ ਦਾਰੂ। ਅੱਲਾ ਪਾਕ ਇਸ ਦਾਰੂ ਨੂੰ ਹਮੇਸ਼ਾ ਆਪਣੀ ਅਮਾਨ ਚ ਰੱਖੇ।
3: ਸਾਇਮਾ ਜੀ, ਪੁਰਖਲੂਸ ਦੁਆਵਾਂ ਤੇ ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ। ਇਹ ਤੇ ਸਭ ਅੱਲਾ ਤਾਲਾ ਦੀ ਅਨਾਇਤ ਹੈ ਕਿ ਉਹਨੇ ਮੇਰੇ ਇਲਾਜ ਨੂੰ ਕਾਮਯਾਬੀ ਅਤਾ ਫਰਮਾਈ।
2: ਬੇਸ਼ੱਕ ਬੇਸ਼ੱਕ। ਸੁਲੇਮਾਨ ਸਾਹਿਬ, ਰੱਬ ਦੀ ਇਨਾਇਤ ਵੀ ਤੇ ਕਿਸੇ ਕਿਸੇ ਨੂੰ ਮਿਲਦੀ ਹੈ ਨਾ।
3: ਬਿਲਕੁਲ।
2: ਸੁਲੇਮਾਨ ਸਾਹਿਬ, ਤੁਸੀਂ ਇਸ ਲੱਕੀ ਡਰਾਅ ਦੇ ਵਿਨਰ ਹੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸ਼ੌਕਤ ਨਜ਼ੀਰ ਸਾਹਿਬ ਨੇ ਲਿਖੀ ਹੈ। ਇਹਨਾਂ ਦਾ ਮਸਲਾ ਸੁੱਕਾਪਨ ਹੈ। ਓਏ, ਤੇ ਮਸਲਾ ਹੀ ਬੜਾ ਔਖਾ ਹੈ। ਲੋਕਾਂ ਵਾਸਤੇ ਮੋਟਾਪਨ ਮਸਲਾ ਹੁੰਦਾ ਹੈ, ਇਹਨਾਂ ਵਾਸਤੇ ਸੁੱਕਾਪਨ ਮਸਲਾ ਬਣ ਗਿਆ। ਸ਼ੌਕਤ ਸਾਹਿਬ ਲਿਖਦੇ ਨੇ ਕਿ ਮੇਰੀ ਉਮਰ 24 ਸਾਲ ਹੈ, ਮੇਰਾ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਸੁੱਕਾ ਹੈ। ਜਿਸਮ ਹੱਡੀਆਂ ਦਾ ਪਿੰਜਰ ਬਣ ਗਿਆ ਜੀ। ਦਿਮਾਗ ਤੇ ਨਜ਼ਰ ਕਮਜ਼ੋਰ ਹੋ ਗਈ ਹੈ, ਚੱਕਰ ਆਉਂਦੇ ਨੇ, ਦਿਲ ਘਬਰਾਉਂਦਾ ਹੈ ਤੇ ਹਰ ਵੇਲੇ ਉਦਾਸੀ ਜੀ ਰਹਿੰਦੀ ਹੈ। ਕਮਜ਼ੋਰੀ ਇੰਨੀ ਹੈ ਕਿ ਥੱਕਣ ਮਹਿਸੂਸ ਹੁੰਦੀ ਹੈ। ਸੁਲੇਮਾਨ ਸਾਹਿਬ, ਤੁਸੀਂ ਤੇ ਮਾਸ਼ਾਅੱਲਾ ਇਹੋ ਜਿਹੀ ਬਿਮਾਰੀਆਂ ਦੇ ਐਕਸਪਰਟ ਹੋ, ਮੈਂ ਤੁਹਾਡੇ ਕੋਲੋਂ ਇਲਾਜ ਕਰਵਾਉਣਾ ਚਾਹੁੰਦਾ।
3: ਬੇਟਾ ਜੀ, ਤੁਹਾਡੀ ਕੰਡੀਸ਼ਨ ਤੇ ਵਾਕਈ ਬਹੁਤ ਖਤਰਨਾਕ ਹੈ, ਕਿਉਂਕਿ ਇਸ ਉਮਰ ਵਿੱਚ ਕਮਜ਼ੋਰੀ ਦਾ ਹੋਣਾ ਕਿਸੇ ਖਤਰਨਾਕ ਬਿਮਾਰੀ ਦੀ ਪੱਕੀ ਅਲਾਮਤ ਹੈ, ਜਿਹੜੀ ਬਾਜ਼ ਨਫਸੀਆਤੀ ਮਸਾਇਲ ਦਾ ਸਬਬ ਵੀ ਬਣ ਸਕਦੀ
2: ਹੈ। ਬਿਲਕੁਲ ਬਿਲਕੁਲ।
3: ਮੇਰੇ ਪਿਆਰੇ ਬੇਟੇ, ਇਹੋ ਜਿਹੀ ਬਿਮਾਰੀਆਂ ਦਾ ਇਲਾਜ ਤੇ ਮੇਰਾ ਮਾਮੂਲ ਹੈ, ਤੇ ਇਹ ਸੁਣੇ ਰੱਬ ਦੀ ਖਾਸ ਮਿਹਰਬਾਨੀ ਹੈ ਕਿ ਤੁਹਾਡੇ ਵਰਗੇ ਮਾਯੂਸ ਨੌਜਵਾਨ ਜਿਨ੍ਹਾਂ ਨੂੰ ਕਿਸੇ ਵੀ ਇਲਾਜ ਤੋਂ ਆਰਾਮ ਨਹੀਂ ਆਇਆ ਹੋਵੇ, ਅੱਲਾਹ ਪਾਕ ਉਹਨਾਂ ਨੂੰ ਸ਼ਿਫਾਯਾਬ ਕਰਦਾ। ਬੇਟਾ ਜੀ, ਤੁਸੀਂ ਦਵਾਖਾਨੇ ਤੇ ਮੈਨੂੰ ਆ ਕੇ ਮਿਲੋ, ਮੈਂ ਤੁਹਾਡੇ ਲਈ ਦਵਾਈ ਬਣਾ ਦਿਆਂਗਾ। ਸੁਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਸੁੱਕਾਪਨ ਦੂਰ ਹੋ ਜਾਏਗਾ ਤੇ ਤੁਸੀਂ ਇੱਕ ਸਿਹਤਮੰਦ ਤੇ ਸਮਾਰਟ ਨੌਜਵਾਨ ਨਜ਼ਰ ਆਓਗੇ, ਇਨਸ਼ਾਅੱਲਾ।
2: ਇਨਸ਼ਾਅੱਲਾ ਜੀ, ਕਿਉਂ ਨਹੀਂ ਜੀ। ਜਨਾਬ ਸ਼ੌਕਤ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਫਿਕਰ ਦੀ ਕੋਈ ਗੱਲ ਨਹੀਂ, ਕਿਉਂਕਿ ਹੁਣ ਤੁਸੀਂ ਇਨਸ਼ਾਅੱਲਾ ਸਮਾਰਟ ਤੇ ਹੈਂਡਸਮ ਬਣਨ ਵਾਲੇ ਹੋ। ਸੁਲੇਮਾਨ ਸਾਹਿਬ
3: ਜੀ,
2: ਲਓ ਜੀ, ਹੁਣ ਮੈਂ ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਕਾਮਰਾਨ ਸਦੀਕੀ ਸਾਹਿਬ ਨੇ ਤਹਰੀਰ ਕੀਤੀ ਹੈ। ਸੁਲੇਮਾਨ ਸਾਹਿਬ, ਇਸ ਈਮੇਲ ਦੇ ਨਾਲ ਇੱਕ ਪਾਰਸਲ ਵੀ ਆਇਆ ਜਿਹਦੇ ਵਿੱਚ ਬੜੇ ਮਜ਼ੇਦਾਰ ਕਿਸਮ ਦੇ ਨਾ ਮੋਤੀ ਚੂਰ ਦੇ ਲੱਡੂ ਨੇ, ਤੇ ਮੈਂ ਦੋ ਲੱਡੂ ਨਾ ਚੁੱਕ ਵੀ ਲਿੱਤੇ ਨੇ।
3: ਵਾਹ ਸਹਿਮਾ ਜੀ ਵਾਹ, ਸਿਰ ਦੋ ਲੱਡੂ ਚੁੱਕੇ ਨੇ, ਦੋ ਚਾਰ ਹੋਰ ਚੱਕ ਲੈਣੇ ਸਨ।
2: ਨਹੀਂ, ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ, ਸ਼ੂਗਰ ਦਾ ਖਤਰਾ ਹੋ ਜਾਂਦਾ ਨਾ। ਸੁਲੇਮਾਨ ਸਾਹਿਬ
3: ਜੀ, ਜੀ
2: ਕਾਮਰਾਨ ਸਾਹਿਬ ਲਿਖਦੇ ਨੇ ਕਿ ਤੁਹਾਡੇ ਇਲਾਜ ਤੋਂ ਬਾਅਦ ਅੱਲਾਹ ਪਾਕ ਨੇ ਮੈਨੂੰ ਸਿਹਤ ਅਤਾ ਕੀਤੀ ਹੈ ਤੇ ਮੇਰੀ ਬੇਔਲਾਦੀ ਦੀ ਬਿਮਾਰੀ ਅਲਹਮਦੁਲਿਲਾ ਠੀਕ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਹਦਾਇਤ ਦੇ ਮੁਤਾਬਿਕ ਟੈਸਟ ਕਰਵਾਇਆ ਹੈ, ਰਿਪੋਰਟ ਦੀ ਕਾਪੀ ਹਾਜ਼ਰੇ ਖਿਦਮਤ ਹੈ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਦਾਮਨ ਤੋਂ ਬੇਔਲਾਦੀ ਦਾ ਦਾਗ ਸਾਫ਼ ਹੋ ਗਿਆ। ਮੈਂ ਇੱਕ ਵਾਰੀ ਫੇਰ ਸ਼ੁਕਰੀਆ ਅਦਾ ਕਰਨਾ।
3: ਮੋਹਤਰਮ ਕਾਮਰਾਨ ਭਾਈ, ਪੁਰਖਲੂਸ ਦੁਆਵਾਂ ਤੇ ਲੱਡੂ ਘੱਲਣ ਦਾ ਬਹੁਤ ਬਹੁਤ ਸ਼ੁਕਰੀਆ
2: ਮੇਰੇ ਵੱਲੋਂ।
3: ਮੇਰੇ ਭਾਈ, ਸੋਹਣਾ ਰੱਬ ਤੁਹਾਡੀ ਦਿਨੀ ਮੁਰਾਦਾਂ ਨੂੰ ਪੂਰਾ ਫਰਮਾਏ,
2: ਆਮੀਨ।
3: ਤੇ ਜਿਸ ਤਰ੍ਹਾਂ ਤੁਸੀਂ ਸਿਹਤਯਾਬ ਹੋਏ ਹੋ, ਸੋਹਣਾ ਰੱਬ ਹਰ ਮਰੀਜ਼ ਨੂੰ ਇੰਝ ਹੀ ਸਿਹਤਯਾਬ ਕਰੇ,
2: ਆਮੀਨ ਆਮੀਨ।
3: ਮੇਰੀ ਤਰਫੋਂ ਵੀ ਆਮੀਨ। ਮੇਰੇ ਮੋਹਤਰਮ ਭਾਈ, ਤੁਸੀਂ ਸੋਹਣੇ ਰੱਬ ਦਾ ਸ਼ੁਕਰ ਅਦਾ ਕਰੋ ਜਿਹੜਾ ਸਾਰਿਆਂ ਦਾ ਪਾਲਣਹਾਰ ਹੈ ਤੇ ਜਿਹੜਾ ਬਿਮਾਰੀਆਂ ਵਿੱਚ ਸ਼ਫਾ ਅਤਾ ਫਰਮਾਉਂਦਾ ਹੈ। ਸਾਡਾ ਇਲਾਜ ਤੇ ਮਹਿਜ਼ ਇੱਕ ਵਸੀਲਾ ਹੈ, ਅੱਲਾਹ ਪਾਕ ਹਰ ਮਰੀਜ਼ ਨੂੰ ਸ਼ਫਾ ਯਾਬ ਕਰੇ,
2: ਤੇ ਸਾਇਮਾ ਵੱਲੋਂ ਵੀ ਸੁਮਾ ਆਮੀਨ। ਸੁਲੇਮਾਨ ਸਾਹਿਬ
3: ਜੀ, ਜੀ
2: ਹਾਫ ਟਾਈਮ ਹੋ ਗਿਆ ਜੀ।
3: ਅੱਛਾ,
2: ਤੁਸੀਂ ਚਾਹ ਨੋਸ਼ ਫਰਮਾਓ ਤੇ ਮੈਂ ਆਪਣੇ ਸੋਹਣੇ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਰਾਬਤਾ ਨੰਬਰ ਤੇ ਐਡਰੈਸ ਲਿਖਵਾਉਂਦੀ ਹਾਂ।
3: ਠੀਕ ਹੈ।
2: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜਾਮੇ ਤਸ਼ਖੀਸ ਤੇ ਕਾਮਯਾਬ ਇਲਾਜ ਦੇ ਜ਼ਰੀਏ ਤੁਸੀਂ ਸ਼ਿਫਾ ਹਾਸਲ ਕਰ ਸਕੋ ਤੇ ਸਿਹਤਮੰਦ ਹੋ ਕੇ ਪੁਰਸਕੂਨ ਜ਼ਿੰਦਗੀ ਗੁਜ਼ਾਰ ਸਕੋ। ਤੇ ਜਨਾਬ, ਸਾਡਾ ਪਤਾ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ, ਹੁਣ ਸਿਲਸਿਲਾ ਸ਼ੁਰੂ ਹੁੰਦਾ ਹੈ ਤੁਹਾਡੀ ਈਮੇਲ ਤੇ SMS ਦਾ। ਸੁਲੇਮਾਨ ਸਾਹਿਬ, ਇਹ SMS ਸ਼ੂਗਰ ਪਲੱਸ ਹੈ, ਯਾਨੀ ਸ਼ੂਗਰ ਜਮਾ ਜਿਸਮਾਨੀ ਕਮਜ਼ੋਰੀ ਬਰਾਬਰ ਪਰੇਸ਼ਾਨੀ।
3: ਅੱਛਾ ਜੀ, ਸਹਿਮਾ ਜੀ, ਸ਼ੂਗਰ ਦੇ ਨਾਲ ਜਿਸਮਾਨੀ ਕਮਜ਼ੋਰੀ ਵੀ ਹੋਵੇ ਤੇ ਪਰੇਸ਼ਾਨੀ ਕਿਉਂ ਨਾ ਹੋਵੇਗੀ।
2: ਬੇਸ਼ੱਕ ਬੇਸ਼ੱਕ।
3: ਬਹੁਤ ਖੂਬ, ਤੁਸੀਂ ਬਹੁਤ ਚੰਗਾ ਫਾਰਮੂਲਾ ਬਣਾਇਆ ਹੈ।
2: ਮਹਿਦਾ ਤਿੱਬੀ ਕੁਲੀਆ ਹੈ, ਤੇ ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਹਰ ਕਿਸੇ ਨੂੰ ਇਸ ਕੁਲੀਏ ਤੋਂ ਮਹਿਫੂਜ਼ ਰੱਖੇ, ਆਮੀਨ। ਸੁਲੇਮਾਨ ਸਾਹਿਬ SMS ਆਰਿਫ ਮੁਮਤਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ, ਕਹਿੰਦੇ ਨੇ ਕਿ ਮੇਰੀ ਉਮਰ 46 ਸਾਲ ਹੈ ਤੇ ਮੈਨੂੰ 6 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ ਜਿਹੜੀ ਗੋਲੀਆਂ ਖਾਣ ਨਾਲ ਕੁਝ ਕੰਟਰੋਲ ਰਹਿੰਦੀ ਹੈ, ਲੇਕਿਨ ਸੁਲੇਮਾਨ ਸਾਹਿਬ ਅਸਲ ਪ੍ਰੋਬਲਮ ਇਹ ਵੇ ਕਿ ਮੈਂ ਆਪਣੇ ਜਿਸਮ ਵਿੱਚ ਕਮਜ਼ੋਰੀ ਬਹੁਤ ਜ਼ਿਆਦਾ ਮਹਿਸੂਸ ਕਰਦਾ ਵਾਂ, ਬਲਕਿ ਕਈ ਵਾਰੀ ਤੇ ਬਹੁਤ ਹੀ ਡਿਪਰੈਸ਼ਨ ਹੁੰਦਾ। ਮੈਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਉਹਨਾਂ ਨਾਲ ਦਿਲ ਘਬਰਾ ਜਾਂਦਾ। ਮੈਂ ਤੁਹਾਡੀ ਬਹੁਤ ਸ਼ੋਰਤ ਸੁਣੀ ਹੈ ਤੇ ਬਹੁਤ ਸਾਰੇ ਦੋਸਤਾਂ ਨੇ ਤੁਹਾਡੇ ਕੋਲੋਂ ਇਲਾਜ ਦਾ ਮਸ਼ਵਰਾ ਦਿੱਤਾ। ਸੁਲੇਮਾਨ ਸਾਹਿਬ ਕੋਈ ਐਸੀ ਦਵਾਈ ਬਣਾ ਦਿਓ ਕਿ ਮੇਰੀ ਪਰੇਸ਼ਾਨ ਜ਼ਿੰਦਗੀ ਵੀ ਨੋਰਮਲ ਲੋਕਾਂ ਵਾਂਗੂ ਹੋ ਜਾਏ।
3: ਮੋਹਤਰਮ ਆਰਫ ਭਾਈ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀ ਬਿਮਾਰੀਆਂ ਵਿੱਚ ਮਰਦ ਮਰੀਜ਼ਾਂ ਨੂੰ ਅਸਾਬੀ ਕਮਜ਼ੋਰੀ ਦੀ ਅਮੂਮਨ ਪ੍ਰੋਬਲਮ ਹੋ ਜਾਂਦੀ ਹੈ, ਜਿਹੜੀ ਸਿਰਫ ਤੇ ਸਿਰਫ ਜੜੀ ਬੂਟੀਆਂ ਦੇ ਜ਼ਰੀਏ ਹੀ ਦੂਰ ਹੋ ਸਕਦੀ ਹੈ। ਲਿਹਾਜ਼ਾ ਮੇਰੇ ਭਾਈ, ਤੁਸੀਂ ਕੋਈ ਇਹੋ ਜਿਹੀ ਦਵਾਈ ਇਸਤੇਮਾਲ ਨਾ ਕਰੋ ਜਿਹੜੀ ਮਨਫੀ ਅਸਰਾਤ ਦੇ ਬਾਇਸ ਕਿਸੇ ਦੂਜੀ ਪ੍ਰੋਬਲਮ ਦਾ ਸਬਬ ਬਣ ਜਾਏ।
2: ਬਿਲਕੁਲ
3: ਮੇਰੇ ਮੋਹਤਰਮ, ਜੇ ਤੁਸੀਂ ਸ਼ੂਗਰ ਦੇ ਬਾਵਜੂਦ ਖੁਸ਼ਗਵਾਰ, ਪੁਰਸਕੂਨ ਤੇ ਪੂਰੇ ਇਤਮਾਦ ਦੀ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹੋ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਲਈ ਦਵਾਈ ਤਿਆਰ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਕਮਜ਼ੋਰੀ ਤੇ ਖਾਮੀ ਇਨਸ਼ਾਅੱਲਾ ਸਿਹਤਮੰਦੀ ਤੇ ਭਰਪੂਰ ਤਵਾਨਾਈ ਵਿੱਚ ਬਦਲ ਜਾਏਗੀ
2: ਇਨਸ਼ਾਅੱਲਾ,
3: ਤੇ ਤੁਸੀਂ ਵੀ ਸਿਹਤਮੰਦ ਲੋਕਾਂ ਵਾਂਗੂ ਅੱਛੀ ਜ਼ਿੰਦਗੀ ਗੁਜ਼ਾਰ ਸਕੋਗੇ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਆਰਿਫ ਸਾਹਿਬ, ਇਸ ਤੋਂ ਅੱਛਾ ਤੇ ਮੌਜੂ ਮਸ਼ਵਰਾ ਤੁਹਾਡੇ ਲਈ ਹੋ ਹੀ ਨਹੀਂ ਸਕਦਾ, ਲਿਹਾਜ਼ਾ ਇਸ ਮਸ਼ਵਰੇ ਤੇ ਅਮਲ ਬਲਕਿ ਫੌਰੀ ਅਮਲ ਕਰੋ ਤੇ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਅਗਲੀ ਈਮੇਲ ਮਸੂਦ ਖਾਨ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਮੈਨੂੰ ਹੱਥ ਪੈਰ ਦੀਆਂ ਉਂਗਲਾਂ ਵਿੱਚ ਬਹੁਤ ਦਰਦ ਹੁੰਦਾ ਹੈ ਤੇ ਕਈ ਵਾਰੀ ਜੋੜਾਂ ਤੇ ਸੂਜਨ ਵੀ ਆ ਜਾਂਦੀ ਹੈ। ਗੋਲੀਆਂ ਖਾਣ ਨਾਲ ਕੁਝ ਸਕੂਨ ਤੇ ਬਿਹਤਰੀ ਹੁੰਦੀ ਹੈ, ਲੇਕਿਨ ਮੁਕੰਮਲ ਆਰਾਮ ਨਹੀਂ ਆਉਂਦਾ। ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਕਿ ਇਹ ਦਰਦ ਠੀਕ ਹੋ ਜਾਵੇ।
3: ਮੋਹਤਰਮ ਮਸੂਦ ਭਾਈ, ਗਜ਼ਾਈ ਬੇਤਦਾਲੀ, ਬਿਲਖਸੂਸ ਸੁਰਖ ਗੋਸ਼ਤ ਯਾਨੀ ਬੀਫ ਦੇ ਬਕਸਰਤ ਇਸਤੇਮਾਲ ਨਾਲ ਜੋੜਾਂ ਦੇ ਦਰਦ ਵਿੱਚ ਬੜੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।
2: ਹਾਂਜੀ,
3: ਬਲਕਿ ਇੱਕ ਹਾਲੀਆ ਸਰਵੇ ਦੇ ਮੁਤਾਬਿਕ ਪਾਕਿਸਤਾਨ ਵਿੱਚ ਤਕਰੀਬਨ 3 ਕਰੋੜ ਅਫਰਾਦ ਐਸੇ ਖਤਰਨਾਕ ਬਿਮਾਰੀ ਦਾ ਸ਼ਿਕਾਰ ਨੇ। ਮੇਰੇ ਮੋਹਤਰਮ, ਸਿਹਤਮੰਦ ਜ਼ਿੰਦਗੀ ਵਾਸਤੇ ਦਵਾਈ ਦੇ ਨਾਲ ਨਾਲ ਪਰਹੇਜ਼ ਤੇ ਇਤਿਆਤ ਵੀ ਜ਼ਰੂਰੀ ਹੈ,
2: ਸਭ ਤੋਂ ਜ਼ਿਆਦਾ ਪਰਹੇਜ਼।
3: ਹਾਂਜੀ, ਮੈਂ ਉਹਨਾਂ ਤੁਹਾਡੇ ਨਾਲ ਮੁਖਾਤਬ ਹੋ ਕੇ ਭਾਈ ਜੀ ਕਹਿ ਰਿਹਾ ਕਿ ਲਿਹਾਜ਼ਾ ਤੁਸੀਂ ਵੱਡਾ ਗੋਸ਼ਤ, ਲੋਬੀ ਜਾਂ ਮਟਰ ਤੇ ਠੰਡੀ ਤਸੀਰ ਵਾਲੀ ਚੀਜ਼ਾਂ ਤੋਂ ਪਰਹੇਜ਼ ਕਰੋ। ਮੈਂ ਤੁਹਾਡੇ ਲਈ ਆਪਣੀ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਸਲ ਕਰਾਈ ਹੈ ਜਿਹੜੀ ਯੂਰਿਕ ਐਸਿਡ ਦਾ ਖਰਾਜ ਕਰਕੇ ਜੋੜਾਂ ਦੇ ਦਰਦਾਂ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ।
2: ਬਿਲਕੁਲ,
3: ਤੁਸੀਂ ਇਸ ਦਵਾਈ ਨਾਲ ਇਨਸ਼ਾਅੱਲਾ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ
2: ਇਨਸ਼ਾਅੱਲਾ ਤਾਲਾ ਜੀ। ਜੀ ਜਨਾਬ ਮਸੂਦ ਸਾਹਿਬ, ਤੁਸੀਂ ਦਵਾਈ ਬਾਕਾਇਦਗੀ ਨਾਲ ਇਸਤੇਮਾਲ ਕਰਨੀ ਹੈ। ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਤੁਸੀਂ ਨਾ ਸਿਰਫ ਸਿਹਤਯਾਬ ਹੋ ਜਾਓਗੇ ਬਲਕਿ ਜੋਗਿੰਗ ਵੀ ਕਰ ਸਕੋਗੇ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, SMS ਲਿਖੀ ਹੈ ਸਾਨੂੰ ਰਿਜ਼ਵਾਨ ਸਾਹਿਬ ਨੇ।
3: ਜੀ ਜੀ ਜੀ,
2: ਫਰਮਾਉਂਦੇ ਨੇ ਕਿ ਮੇਰੇ ਇੱਕ ਦੋਸਤ ਨੇ ਦੱਸਿਆ ਹੈ ਕਿ ਨਰੀਨਾ ਔਲਾਦ ਤੋਂ ਮਹਿਰੂਮ ਲੋਕਾਂ ਵਾਸਤੇ ਤੁਹਾਡੇ ਕੋਲ ਬਹੁਤ ਹੀ ਕਾਮਯਾਬ ਇਲਾਜ ਮੌਜੂਦ ਹੈ। ਸੁਲੇਮਾਨ ਸਾਹਿਬ, ਵੈਸੇ ਤੇ ਇਹ ਖੁਦਾ ਦੀ ਇਨਾਇਤ ਹੁੰਦੀ ਹੈ, ਲੇਕਿਨ ਅੱਲਾ ਪਾਕ ਨੇ ਦਵਾਈਆਂ ਵੀ ਤੇ ਸ਼ਿਫਾ ਵਾਸਤੇ ਹੀ ਪੈਦਾ ਕੀਤੀਆਂ ਨੇ ਨਾ। ਇਸ ਲਈ ਮੈਂ ਤੁਹਾਨੂੰ SMS ਲਿਖਿਆ ਹੈ, ਬਰਾਏ ਕਰਮ ਇਸ ਬਾਰੇ ਗਾਈਡ ਕਰੋ ਕਿ ਨਰੀਨਾ ਔਲਾਦ ਵਾਸਤੇ ਕੋਈ ਇਲਾਜ ਹੈ ਕਿ ਨਹੀਂ।
3: ਮੋਹਤਰਮ ਰਜ਼ਵਾਨ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਔਲਾਦ ਰੱਬ ਵੱਲੋਂ ਅਤਾ ਹੁੰਦੀ ਹੈ
2: ਬੇਸ਼ੱਕ,
3: ਲੇਕਿਨ ਅਗਰ ਬੇਔਲਾਦੀ ਜਾਂ ਨਰੀਨਾ ਔਲਾਦ ਨਾ ਹੋਣ ਦਾ ਸਬਬ ਕੋਈ ਬਿਮਾਰੀ ਹੋਵੇ ਤੇ ਫਿਰ ਉਹਦਾ ਇਲਾਜ ਜ਼ਰੂਰੀ ਹੁੰਦਾ ਹੈ। ਭਾਈ ਜੀ, ਇਲਾਜ ਕਰਾਉਣ ਵਿੱਚ ਕੋਈ ਹਰਜ ਨਹੀਂ, ਕਿਉਂਕਿ ਇਸ ਇਲਾਜ ਦਾ ਨਾ ਤਾਂ ਕੋਈ ਸਾਈਡ ਇਫੈਕਟ ਹੈ ਤੇ ਨਾ ਹੀ ਇਹਦੇ ਵਿੱਚ ਕੋਈ ਸਰਜਰੀ ਜਾਂ ਗੈਰ ਫਿਤਰੀ ਜਾਂ ਗੈਰ ਸ਼ਰੀ ਤਰੀਕਾ ਇਖਤਿਆਰ ਕੀਤਾ ਜਾਂਦਾ ਹੈ, ਬਲਕਿ ਇਹ ਇਲਾਜ ਗਜ਼ਾਈ ਜੜੀ ਬੂਟੀਆਂ ਤੇ ਮੁਸ਼ਤਮਿਲ ਹੈ ਜਿਹਦੇ ਬਹੁਤ ਹੀ ਮੁਸਬਤ ਤੇ ਹੈਰਾਨਕੁਨ ਨਤਾਇਜ ਸਾਹਮਣੇ ਆਏ ਨੇ। ਮੇਰੇ ਮੋਹਤਰਮ ਭਾਈ, ਤੁਸੀਂ ਅੱਲਾ ਪਾਕ ਤੇ ਭਰੋਸਾ ਰੱਖੋ ਤੇ ਇੱਕ ਵਾਰੀ ਇਲਾਜ ਜ਼ਰੂਰ ਕਰਵਾਓ।
2: ਬਿਲਕੁਲ,
3: ਉਹ ਪਾਕ ਜ਼ਾਤ ਬੜੀ ਰਹੀਮੋ ਕਰੀਮ ਏ, ਉਹ ਤੁਹਾਨੂੰ ਮਾਯੂਸ ਨਹੀਂ ਕਰੇਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਤੁਹਾਡਾ ਵਾਰਸ ਵੀ ਜ਼ਰੂਰ ਅਤਾ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ। ਸੋਹਣਾ ਰੱਬ ਹੀ ਕਰਮ ਕਰਨ ਵਾਲਾ ਹੈ। ਸੁਲੇਮਾਨ ਸਾਹਿਬ
3: ਜੀ,
2: ਰੈੱਡ ਲਾਈਟ ਆਨ ਹੋ ਗਈ ਹੈ।
3: ਅੱਛਾ
2: ਸੁਲੇਮਾਨ ਸਾਹਿਬ, ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ।
3: ਸਰਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਫੌਰਨ ਹੀ ਦਵਾਖਾਨੇ ਤੇ ਆ ਜਾਓ ਤੇ ਬਿਮਾਰੀਆਂ ਦਾ ਮੁਕੰਮਲ ਇਲਾਜ ਕਰਾ ਸਕੋ। ਸੋਹਣੇ ਭੈਣ ਭਰਾਓ, ਹੁਣ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ, ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com. ਭੈਣ ਭਰਾ ਪਤਾ ਤੁਹਾਨੂੰ ਮਿਲ ਗਿਆ, ਇਹਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਇਜਾਜ਼ਤ ਦਿਓ, ਆਪਣਾ ਖਿਆਲ ਰੱਖਣਾ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮਿਲਾਂਗੇ, ਉਸ ਵੇਲੇ ਤੀਕਰ ਰੱਬ ਰਾਖਾ।

0: there's music, and then there's magic. One Above, FM 101.
1: और अब वक्त है कमर्शियल ब्रेक का।
2: पाकिस्तान दे मशहूर और मरूफ तिबी इदारे दवाखाना सुलेमान वालों प्रोग्राम दी मेज़बान साइमा तुहाडे सारयां दी खिदमत विच बहुत सारे सलाम ते बहुत सारी दुआवां दा हदिया पेश कर दिए ते उम्मीद कर दिए कि तुसी अपनी मेज़बान साइमा दा शिद्दत नाल इंतजार कर रहे होवोगे क्योंकि साइमा ही तुहाडे लई लियांदी ए बेहतरीन तिबी मालूमात दा खजाना ते इहो जी तिबी रहनुमाई जिहड़ी तुहानू सेहतमंद जिंदगी दी राह विखांदी ए। ਸੋਹਣੇ ਭੈਣ ਭਰਾਓ, ਤੁਸੀਂ ਆਪਣੇ ਤਿੱਬੀ ਮਿਸਾਇਲ ਦਾ ਹੱਲ ਜਾਣਨ ਵਾਸਤੇ ਤਿਆਰ ਹੋ ਜਾਓ ਕਿਉਂਕਿ ਸਾਡੇ ਸਟੂਡੀਓ ਵਿੱਚ ਤਸ਼ਰੀਫ ਰੱਖਦੇ ਨੇ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਤੰਨੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ। ਪੇਚੀਦਾ ਤੇ ਵਿਗੜੀ ਹੋਈ ਬਿਮਾਰੀਆਂ ਤੇ ਬਿਲਖਸੂਸ ਮਰਦਾਨਾ ਤੇ ਜ਼ਨਾਨਾ ਬਾਜਪਨ ਦੇ ਕਾਮਯਾਬ ਇਲਾਜ ਵਿੱਚ ਖਾਸ ਸ਼ੋਹਰਤ ਰੱਖਦੇ ਨੇ। ਸੋਹਣੇ ਭੈਣ ਭਰਾਓ, ਪਹਿਲਾਂ ਤੁਸੀਂ ਨੋਟ ਫਰਮਾਓ ਦਵਾਖਾਨੇ ਦਾ ਪਤਾ ਤੇ ਜਨਾਬ ਕਾਗਜ਼ ਪੈਨਸਲ ਸੰਭਾਲੋ ਤੇ ਨੋਟ ਫਰਮਾਓ।
3: ਸੁਲੇਮਾਨ ਦਵਾਖਾਨਾ ਰਜਿਸਟਰਡ پل فلائی اوور بل مقابل مینار پاکستان مین راوی روڈ لاہور فون نمبر 042-377-27-160 یعنی 042-377-27-160 موبائل نمبر ہے 0300-414-2608 یعنی 0300-414-2608 تے ساڈا ای میل ایڈریس ہے suleiman.dawakhana@gmail.com۔
2: جی سونے پین پراؤ، ہن تسی ملو گے عظیم طبی محقق ماہر امراض بانجپن پاکستان طبی فاؤنڈیشن دے چیئرمین تے یونانی میڈیکل کالج دے سابق وائس پرنسپل جناب پروفیسر سلیمان صاحب نو، جنہاں نو اعلیٰ کارکردگی دے سلسلے وچ گولڈ میڈل وی دتا گیا۔ سلیمان صاحب، پروگرام وچ تشریف لیان تے پروگرام دی شان ودان دا بہت بہت شکریہ۔
4: سہما جی، عزت افزائی دا بہت بہت شکریہ، لیکن میرے لئی اصل عزت افزائی اے وے کہ میرے پین پرا میرے تے اعتماد کردے نے،
2: بالکل،
4: تے منو اپنی طبی پرابلم وچ شریک کردے نے، میرے نال مشورہ کردے نے، لہٰذا میں پین پراواں دا بہت بہت شکریہ ادا کرنا۔
2: جی سونے پین پراؤ، تسی پروفیسر سلیمان صاحب والوں شکریہ قبول فرماؤ تے ہن ای میل تے ایس ایم ایس دا جواب سنن لئی تیار ہو جاؤ۔ سلیمان صاحب، پروگرام دی پہلی ای میل حاضر خدمت تے،
4: جی جی،
2: تے لکھن والے نے یوسف شیخ صاحب،
4: جی،
2: فرماندے نے کہ محترم حکیم صاحب، میری ایک بیٹی ہے جی دی عمر 4 سال ہو گئی ہے۔
4: اچھا،
2: بیٹی تو بعد اولاد تو محرومی رہی، سارے ٹیسٹ کرائے تے جڑی پرابلم نکلی او دا علاج وی کرواندا رہیا، پر بیماری ٹھیک نہیں ہو رہی۔ میں تانوں ٹیسٹ رپورٹس تے مکمل کیس ہسٹری تفصیل نال لکھ رہا ہاں۔
4: جی
2: تسی ماشاءاللہ بہت دی تجربہ کار،
4: اچھا،
2: تے بے اولادی دے علاج بارے تہاڈی بہت شور سنی، اس پریشانی دا حل دسو۔
4: محترم یوسف بھائی، مینوں تہاڈی پریشانی تے فکر مندی دا اندازہ اے، لیکن ہن تسی پریشانی چھڈ دیو،
2: بالکل،
4: کیونکہ سونے رب دی کرم نوازی نال اس طبی مسئلے دا مکمل علاج موجود ہے۔
2: بالکل بالکل،
4: میرے بھائی رپورٹس دے مطابق اے سسٹ پرابلم ہے، تے جڑی بوٹیاں وچ سونے رب نے اے خاصیت رکھی ہے کہ انہاں دے ذریعے اے بیماری بالکل ٹھیک ہو جاندی ہے، بالکل ایسے طرح جس طرح گردے تے مسانے دی پتھری خارج ہو جاندی ہے۔
2: اچھا،
4: میرے محترم بھائی، ہن اے تہاڈے تے ڈیپینڈ کردا ہے کہ تسی اپنی وائف دے علاج وچ کتنی توجہ کر رہے ہو۔ میرا مطلب اے وے کہ جنہ وقت ضائع کرو گے بیماری وچ پیچیدگی اونی ودے گی۔
2: صحیح،
4: لہذا فوراً ہی دواخانے تے تشریف لیاؤ تاکہ میں تہاڈی وائف دا علاج تجویز کراں۔ تسی سونے رب تے بھروسہ رکھو، ایس ہربل ٹریٹمنٹ دے ذریعے اے تکلیف انشاءاللہ بالکل ٹھیک ہو جائے گی۔
2: انشاءاللہ تعالی جی، ٹھیک کیوں نہیں ہوئے گی،
4: بس تسی فوراً ہی دواخانے تے تشریف لیاؤ تے اپنا علاج شروع کراؤ۔
2: جی یوسف بھائی، تسی ای میل تے جواب سنیا، ہن علاج وچ دیر نہیں کرنی، اللہ تعالیٰ تہاڈی پریشانی نو انشاءاللہ تعالیٰ دور فرمائے گا۔ سلیمان صاحب، اگلی ای میل تے آک احمد شیخ نے تحریر کیتی ہے،
4: جی جی،
2: تے اپنی بیماری دے ہتھوں پریشان نے، مایوس تے نامید ہو گئے نے۔ اشتیاق صاحب اپنی کیفیت دا اظہار انج کردے نے ਮੇਰੀ ਉਮਰ 25 ਸਾਲ ਹੈ ਤੇ ਮੇਰੀ ਹਾਲਤ ਸਿਹਤ 50 ਸਾਲ ਦੇ ਬਜ਼ੁਰਗ ਵਾਂਗ ਹੋਏ। ਮੈਨੂੰ ਕਮਰ ਤੇ ਲੱਤਾਂ ਵਿੱਚ ਸ਼ਦੀਦ ਦਰਦ ਹੈ ਤੇ ਖਿਚਾਉ ਜਿਹਾ ਮਹਿਸੂਸ ਹੁੰਦਾ ਹੈ। ਜਿਸਮ ਵਿੱਚ ਕਮਜ਼ੋਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਹਰ ਵੇਲੇ ਥੱਕਣ ਹੀ ਰਹਿੰਦੀ ਹੈ। ਦਿਲ ਕਰਦਾ ਕਿ ਆਰਾਮ ਕਰਦਾ ਰਵਾਂ। ਭੁੱਖ ਬਹੁਤ ਹੀ ਘੱਟ ਲੱਗਦੀ ਹੈ, ਨੀਂਦਰ ਠੀਕ ਤਰ੍ਹਾਂ ਨਹੀਂ ਆਉਂਦੀ, ਜ਼ੇਹਨ ਡਿਸਟਰਬ ਰਹਿੰਦਾ ਹੈ ਤੇ ਕਿਸੇ ਨੂੰ ਮਿਲਣ ਦਾ ਦਿਲ ਨਹੀਂ ਕਰਦਾ। ਮੈਂ ਆਪਣੀ ਬਿਮਾਰੀ ਦਾ ਇਲਾਜ ਵੀ ਕਰਵਾਇਆ ਸੀ ਪਰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ, ਬਹੁਤ ਮਾਯੂਸ ਹੋ ਗਿਆ। ਪਰ ਆਖਰੀ ਉਮੀਦ ਤੇ ਤੁਹਾਨੂੰ ਇਹ ਖਤ ਲਿਖਿਆ ਹੈ, ਮਿਹਰਬਾਨੀ ਕਰਕੇ ਮੇਰਾ ਕੋਈ ਇਲਾਜ ਤਲਾਸ਼ ਕਰੋ, ਜੇ ਮੈਂ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਬੜਾ ਕੀਮਤੀ ਗਿਫਟ ਕਰਾਂਗਾ। ਲਓ ਜੀ ਕਲਮਾਨ ਸਾਹਿਬ, ਇਹ ਤੇ ਗਿਫਟ ਦਾ ਮਸਲਾ ਹੈ, ਯਾਨੀ ਰਿਸ਼ਵਤ, ਉਹ ਵੀ ਇਲਾਜ ਵਿੱਚ।
4: ਬੇਟਾ ਜੀ, ਮੇਰੇ ਲਈ ਸਭ ਤੋਂ ਕੀਮਤੀ ਗਿਫਟ ਮੇਰੇ ਭੈਣ ਭਰਾਵਾਂ ਦੀ ਦੁਆ ਹੈ, ਜਿਹਦੇ ਨਤੀਜੇ ਵਿੱਚ ਸੋਹਣਾ ਰੱਬ ਮੇਰੇ ਇਲਾਜ ਨੂੰ ਪੂਰਾ ਅਸਰ ਕਰਦਾ ਹੈ।
2: ਬਿਲਕੁਲ ਸਹੀ।
4: ਤੇ ਮਰੀਜ਼ਾਂ ਨੂੰ ਅਲਹਮਦੁਲਿਲਾ ਸ਼ਿਫਾਯਾਬੀ ਹੁੰਦੀ ਹੈ। ਮੇਰੇ ਪਿਆਰੇ ਬੇਟੇ, ਛੋਟੀ ਉਮਰ ਵਿੱਚ ਬੁਢਾਪੇ ਵਾਲੀ ਅਲਾਮਤ ਦਾ ਮਤਲਬ ਇਹ ਵੇ ਕਿ ਜਿਸ ਵਿੱਚ ਕੋਈ ਨਾ ਕੋਈ ਐਸੀ ਪੇਚੀਦਾ ਬਿਮਾਰੀ ਜ਼ਰੂਰ ਹੈ ਜਿਹੜੀ ਉਜ਼ਲਾਤ ਅਤੇ ਅਸਾਬੀ ਨਿਜ਼ਾਮ ਨੂੰ ਡਿਸਟਰਬ ਕਰ ਰਹੀ ਹੈ। ਬੇਟਾ ਜੀ, ਮੇਰਾ ਤਾਂ ਤਜਰਬਾ ਹੈ ਕਿ ਇਹੋ ਜਿਹੀ ਕੈਫੀਅਤ ਨੌਜਵਾਨ ਮਰੀਜ਼ਾਂ ਲਈ ਕਿੰਨੀ ਤਬਾਹਕੁਨ ਹੁੰਦੀ ਹੈ ਅਤੇ ਇਹਦੇ ਅਸਰਾਤ ਜ਼ਿੰਦਗੀ ਨੂੰ ਕਿੰਝ ਰੋਗ ਲਗਾ ਦਿੰਦੇ ਨੇ ਅਤੇ ਮਰੀਜ਼ ਨਫਸਿਆਤੀ ਤੌਰ 'ਤੇ ਕਿੰਨਾ ਡਿਪਰੈਸ ਅਤੇ ਕਿੰਨਾ ਲਾਚਾਰ ਅਤੇ ਬੇਬਸ ਹੋ ਜਾਂਦਾ ਹੈ। ਲਿਹਾਜ਼ਾ ਤੁਸੀਂ ਇਲਾਜ ਵਿੱਚ ਗਫਲਤ ਨਹੀਂ ਕਰਨੀ ਅਤੇ ਜਿੰਨੀ ਜਲਦੀ ਮੁਮਕਿਨ ਹੋਵੇ ਤੁਸੀਂ ਦਵਾਖਾਨੇ 'ਤੇ ਆਉਣਾ ਹੈ, ਕਿਉਂਕਿ ਤੁਹਾਡੇ ਮਜ਼ਾਜ ਨੂੰ ਜਾਣੇ ਬਗੈਰ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਨਹੀਂ ਕੀਤੀ ਜਾ ਸਕਦੀ। ਬੇਟਾ ਜੀ, ਫਿਕਰ ਨਾ ਕਰੋ, ਇਹੋ ਜਿਹੇ ਮਸਾਇਲ ਦਾ ਹੱਲ ਅਲਹਮਦੁਲਿਲਾ ਮੌਜੂਦ ਹੈ। ਤੁਸੀਂ ਇਲਾਜ ਕਰਾਓ, ਮੈਂ ਯਕੀਨ ਦਵਾਨਾ ਕਿ ਇਨਸ਼ਾਅੱਲਾ ਤੁਹਾਡੇ ਅੰਦਰ ਭਰਪੂਰ ਕੁਵਤ, ਚੁਸਤੀ ਤੇ ਤਵਾਨਾ ਹੀ ਆ ਜਾਏਗੀ ਅਤੇ ਤੁਸੀਂ ਆਪਣੀ ਸਿਹਤ ਅਤੇ ਸਮਾਰਟਨੈਸ 'ਤੇ ਫਖਰ ਕਰੋਗੇ।
2: ਜੀ ਜਨਾਬ ਇਸ਼ਤਿਆਕ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਫੌਰਨ ਹੀ ਦਵਾਖਾਨੇ 'ਤੇ ਆ ਜਾਓ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਏ। ਸੁਲੇਮਾਨ ਸਾਹਿਬ, ਵਿਹਲਾ ਹੋਇਆ ਜੇ ਸ਼ਾਰਟ ਬ੍ਰੇਕ ਦਾ, ਯਾਨੀ ਇੰਟਰਵਲ ਦਾ, ਤੁਸੀਂ ਰਿਫਰੈਸ਼ਮੈਂਟ ਕਰੋ ਤੇ ਮੈਂ ਹੁਣੇ ਆਈ।
4: ਠੀਕ,
2: ਸੋਹਣੇ ਭੈਣ ਭਰਾ, ਹੁਣ ਤੁਹਾਡੀ ਭੈਣ ਸਾਇਮਾ ਤੁਹਾਡੀ ਭਲਾਈ ਤੇ ਤੁਹਾਡੀ ਸਿਹਤਮੰਦੀ ਵਾਸਤੇ ਤੁਹਾਨੂੰ ਲਿਖਵਾਉਂਦੀ ਏ ਦਵਾਖਾਨੇ ਦਾ ਪਤਾ ਤੇ ਕਾਗਜ਼ ਪੈਨਸਲ ਸੰਭਾਲ ਲਓ ਤੇ ਨੋਟ ਫਰਮਾਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772710, ਮੋਬਾਈਲ ਨੰਬਰ ਏ 0300414 2608, ਯਾਨੀ 0300414206 08। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ, ਮੈਂ ਵਾਪਸ ਆ ਗਈ ਹਾਂ ਤੇ ਸ਼ੁਰੂ ਕਰਨੀ ਆਪਣੀ ਅਹਿਮ ਡਿਊਟੀ, ਯਾਨੀ ਮਰੀਜ਼ਾਂ ਦੀਆਂ ਈਮੇਲ ਤੇ SMS। ਸੁਲੇਮਾਨ ਸਾਹਿਬ
4: ਜੀ,
2: ਪ੍ਰੋਗਰਾਮ ਦੀ ਅਗਲੀ ਈਮੇਲ ਤੈਮੂਰ ਕੁਰੈਸ਼ੀ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ ਤਕਰੀਬਨ 1 ਸਾਲ ਤੋਂ ਸ਼ੈਟਿਕਾ ਦੀ ਪ੍ਰੋਬਲਮ ਹੈ। ਮੈਂ ਇਲਾਜ ਵਿੱਚ ਕੋਈ ਕਸਰ ਨਹੀਂ ਛੱਡੀ, ਦੇਸੀ, ਅੰਗਰੇਜ਼ੀ, ਹੋਮਿਓ, ਹੱਤਾ ਕਿ ਸੰਨਿਆਸੀ ਤੇ ਜਿਹੜੇ ਨੇ ਟੋਟਕੇ ਵੀ ਅਜ਼ਮਾਏ, ਲੇਕਿਨ ਮੇਰੀ ਇਹ ਪ੍ਰੋਬਲਮ ਠੀਕ ਨਹੀਂ ਹੋਈ। ਵਕਤੀ ਆਰਾਮ ਤੇ ਹੁੰਦਾ ਹੈ ਪਰ ਬਿਮਾਰੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਮੈਂ ਬਹੁਤ ਉਮੀਦ ਦੇ ਨਾਲ ਤੁਹਾਨੂੰ ਰਾਬਤਾ ਕਰ ਰਿਹਾ ਵਾਂ ਤੇ ਮੈਨੂੰ ਇਸ ਗੱਲ ਤੇ ਯਕੀਨ ਹੈ ਕਿ ਅੱਲਾ ਪਾਕ ਮੈਨੂੰ ਤੁਹਾਡੇ ਇਲਾਜ ਦੇ ਜ਼ਰੀਏ ਸ਼ਿਫਾਯਾਬੀ ਅਤਾ ਫਰਮਾਏਗਾ। ਬਰਾਏ ਕਰਮ ਮੇਰੇ ਲਈ ਕੋਈ ਆਸੂਦਾ ਦਵਾਈ ਪਾਰਸਲ ਕਰਵਾ ਦਿਓ।
4: ਬੇਟਾ ਜੀ, ਬਿਮਾਰੀ ਦੀ ਨੋਇਤ ਮਰੀਜ਼ ਨੂੰ ਕਿੰਝ ਪਰੇਸ਼ਾਨ ਕਰਦੀ ਹੈ ਮੈਨੂੰ ਇਸ ਗੱਲ ਦਾ ਬਖੂਬੀ ਅੰਦਾਜ਼ਾ ਹੈ
2: ਜੀ।
4: ਮੈਨੂੰ ਇਲਮ ਹੈ ਕਿ ਬਿਮਾਰੀ ਦੀ ਤਕਲੀਫ ਮਰੀਜ਼ ਨੂੰ ਚੱਲਣ ਫਿਰਨ ਤੋਂ ਵੀ ਮਜ਼ਬੂਰ ਕਰ ਦਿੰਦੀ ਹੈ।
2: ਬਿਲਕੁਲ,
4: ਲਿਹਾਜ਼ਾ ਤੁਹਾਡੀ ਫਿਕਰਮੰਦੀ ਤੇ ਪਰੇਸ਼ਾਨੀ ਆਪਣੀ ਜਗ੍ਹਾ ਦਰੁਸਤ ਹੈ, ਲੇਕਿਨ ਬੇਟਾ ਜੀ ਮੇਰੀ ਇਹ ਗੱਲ ਤੁਹਾਡੀ ਪਰੇਸ਼ਾਨੀ ਵਿੱਚ ਜ਼ਰੂਰ ਕਮੀ ਕਰੇਗੀ। ਤੇ ਅਲਹਮਦੁਲਿਲਾ ਮੇਰੇ ਕੋਲ ਹਜ਼ਾਰਾਂ ਮਰੀਜ਼ਾਂ ਦੀ ਮਿਸਾਲ ਮੌਜੂਦ ਹੈ ਜਿਹੜੇ ਹਰ ਕਿਸਮ ਦਾ ਇਲਾਜ ਕਰਾਉਣ ਤੋਂ ਬਾਅਦ ਵੀ ਬਿਮਾਰੀ ਦੀ ਤਕਲੀਫ ਉਠਾ ਰਹੇ ਸਨ, ਲੇਕਿਨ ਉਸ ਪਾਕ ਜ਼ਾਤ ਨੇ ਆਪਣੀ ਰਹਿਮਤ ਦੇ ਸਦਕੇ ਸਾਡੇ ਇਲਾਜ ਨੂੰ ਉਹਨਾਂ ਮਰੀਜ਼ਾਂ ਦੇ ਵਾਸਤੇ ਸ਼ਿਫਾ ਦਾ ਜ਼ਰੀਆ ਬਣਾਇਆ ਤੇ ਉਹਨਾਂ ਦੀ ਮਜ਼ਦੂਰੀ ਨੂੰ ਖਤਮ ਕੀਤਾ। ਬੇਟਾ ਜੀ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾ ਦਿੱਤੀ ਹੈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ ਤੇ ਠੀਕ ਹੋ ਜਾਏਗੀ।
2: ਬਿਲਕੁਲ ਜੀ,
4: ਤੇ ਤੁਸੀਂ ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਫਿਰ ਸਕੋਗੇ, ਵਜ਼ਨ ਉਠਾ ਸਕੋਗੇ, ਹੱਤਾ ਕਿ ਸੀੜੀਆਂ ਵੀ ਚੜ ਸਕੋਗੇ।
2: ਵਾਹ ਜੀ ਵਾਹ।
4: ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਲਿਖਿਆ ਹੈ, ਤੁਸੀਂ ਪਰਹੇਜ਼ ਤੇ ਜ਼ਰੂਰ ਅਮਲ ਕਰਨਾ।
2: ਬਿਲਕੁਲ,
4: ਪਰਵਰਦੀਗਾਰ ਆਪਣਾ ਕਰਮ ਫਰਮਾਏਗਾ
2: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਜਨਾਬ ਤੈਮੂਰ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
4: ਜੀ,
2: ਅਗਲੀ ਈਮੇਲ ਆਸਿਮ ਜ਼ੁਬੈਰ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮੈਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ
4: ਜੀ।
2: ਅਲਹਮਦੁਲਿਲਾ ਕੋਈ ਦੂਜੀ ਬਿਮਾਰੀ ਨਹੀਂ, ਮਸਲਾ ਇਹ ਵੇ ਕਿ ਸ਼ੂਗਰ ਲੈਵਲ ਕੰਟਰੋਲ ਨਹੀਂ ਹੁੰਦਾ ਤੇ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਮੈਂ ਤਾਕਤ ਦੀਆਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀਆਂ ਵਾਂ, ਜਿਹਦੇ ਨਾਲ ਦਿਲ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ। ਬਰਾਏ ਕਰਮ ਮਸ਼ਵਰਾ ਦਿਓ।
4: ਮੋਹਤਰਮ ਆਸਮ ਭਾਈ, ਤੁਸੀਂ ਜਿਹੜੀ ਕੁਵਤ ਬਖਸ਼ ਗੋਲੀਆਂ ਇਸਤੇਮਾਲ ਕੀਤੀਆਂ ਨੇ ਉਹ ਸਖ਼ਤ ਮੁਜ਼ਰ ਤੇ ਨਹਾਇਤ ਹੋਲਨਾਕ ਮਨਫੀ ਅਸਰਾਤ ਰੱਖਦੀਆਂ ਨੇ। ਉਹਦੇ ਨਾਲ ਬੀ ਪੀ ਇੱਕੋ ਦਮ ਸ਼ੂਟ ਕਰ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਗਲਤੀ ਆਇੰਦਾ ਨਹੀਂ ਕਰਨੀ। ਮੇਰੇ ਮੋਹਤਰਮ ਭਾਈ, ਸ਼ੂਗਰ ਦੇ ਮਰੀਜ਼ਾਂ ਨੂੰ ਅਮੂਮਨ ਸ਼ਦੀਦ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਜਿਹਦੇ ਬਾਇਸ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਮਸਾਇਲ ਹੋ ਸਕਦੇ ਨੇ, ਜਿਹਦਾ ਇਲਾਜ ਅਲਹਮਦੁਲਿਲਾ ਸਾਡੇ ਕੋਲ ਮੌਜੂਦ ਹੈ ਤੇ ਉਸ ਇਲਾਜ ਵਿੱਚ ਕੁਦਰਤੀ ਜੜੀ ਬੂਟੀਆਂ ਇਸਤੇਮਾਲ ਹੁੰਦੀਆਂ ਨੇ। ਮੇਰੇ ਮੋਹਤਰਮ, ਤੁਸੀਂ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਤੇ ਮਜ਼ਾਜ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਨਾ ਸਿਰਫ ਸ਼ੂਗਰ ਲੈਵਲ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ ਬਲਕਿ ਤੁਹਾਡੇ ਅਸਾਬ ਤੇ ਪੱਠੇ ਮਜ਼ਬੂਤ ਹੋਣਗੇ,
2: ਬਿਲਕੁਲ
4: ਜਿਗਰ ਤੇ ਮੇਦੇ ਦੀ ਸਲਾਹ ਵੀ ਹੋਵੇਗੀ ਤੇ ਤੁਹਾਡੀ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਤੁਸੀਂ ਸ਼ੂਗਰ ਦੇ ਬਾਵਜੂਦ ਨਾਰਮਲ ਤੇ ਸਿਹਤਮੰਦ ਅਫਰਾਦ ਵਾਂਗੂ ਬਹੁਤ ਹੀ ਭਰਪੂਰ ਤੇ ਪੂਰੇ ਤਮਾਰ ਜ਼ਿੰਦਗੀ ਗੁਜ਼ਾਰ ਸਕੋਗੇ।
2: ਸੁਲੇਮਾਨ ਸਾਹਿਬ
4: ਜੀ,
2: ਹੁਣ ਜ਼ਿਕਰ ਹੁੰਦਾ ਹੈ ਉਸ ਬਿਮਾਰੀ ਦਾ ਜਿਹੜੀ ਦੁਬਲੇ ਬੰਦੇ ਨੂੰ ਗੋਲ ਗੋਲ ਨੂੰ ਗੋਲ ਮਟੋਲ ਬਣਾ ਦਿੰਦੀ ਹੈ। ਸੁਲੇਮਾਨ ਸਾਹਿਬ
4: ਜੀ,
2: ਈਮੇਲ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੇਰਾ ਮਸਲਾ ਮੋਟਾਪਾ ਹੈ ਜਿਹਨੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ। ਸੁਲੇਮਾਨ ਸਾਹਿਬ, ਮੈਂ ਤੇ ਆਪਣੀ ਜ਼ਿੰਦਗੀ ਤੋਂ ਆਵਾਜ਼ਾਰ ਹੋ ਗਿਆ ਵਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਹੁਣ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਹੋ ਗਈ ਹੈ। ਇਹਦੇ ਇਲਾਵਾ ਮੈਂ ਜੋਬ ਦੇ ਸਿਲਸਿਲੇ ਵਿੱਚ ਕਈ ਵਾਰੀ ਮੈਡੀਕਲੀ ਅਨਫਿਟ ਵੀ ਹੋ ਗਿਆ ਵਾਂ। ਮੈਨੂੰ ਕਿਸੇ ਨੇ ਤੁਹਾਡੇ ਕਾਮਯਾਬ ਇਲਾਜ ਬਾਰੇ ਦੱਸਿਆ, ਮੈਨੂੰ ਤੇ ਇਹ ਸੁਣ ਕੇ ਬਹੁਤ ਹੀ ਹੌਸਲਾ ਮਿਲਿਆ। ਸੁਲੇਮਾਨ ਸਾਹਿਬ, ਮੈਂ ਕਈ ਸਲੇਮਿੰਗ ਕੋਰਸ ਤੇ ਡਾਇਟਿੰਗ ਵਗੈਰਾ ਵੀ ਕੀਤੀ ਹੈ ਲੇਕਿਨ ਕੋਈ ਉਮੀਦ ਨਹੀਂ ਬਣੀ। ਪ੍ਰਾਏ ਕਰਮ ਦਵਾਈ ਪਾਰਸਲ ਕਰ ਦਿਓ
4: ਬੇਟਾ ਜੀ। ਮੋਟਾਪਾ ਬਜ਼ਾਤੇ ਖੁਦ ਪਰੇਸ਼ਾਨ ਕੁਨ ਬਿਮਾਰੀ ਹੈ ਤੇ ਇਹਦੀ ਮਨਫੀ ਅਸਰਾਤ ਵੀ ਬਹੁਤ ਭੈੜੇ ਹੁੰਦੇ ਨੇ।
2: ਬਿਲਕੁਲ,
4: ਇਹਦੀ ਵਜ੍ਹਾ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਜੋੜਾਂ ਦਾ ਦਰਦ ਤੇ ਵਰਮੇ ਜਿਗਰ ਜੈਸੀ ਬਿਮਾਰੀ ਦੇ ਖਤਰਾਤ ਬਹੁਤ ਜ਼ਿਆਦਾ ਹੋ ਜਾਂਦੇ ਨੇ।
2: ਤੋਬਾ ਤੋਬਾ।
4: ਬੇਟਾ ਜੀ, ਤੁਸੀਂ ਚਿਕਨਾਈ ਵਾਲੀ ਅਸ਼ਿਆ ਖੁਰਦਨੀ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਵਿੱਚ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦੀ ਤੇ ਬਹੁਤ ਥੋੜੇ ਅਰਸੇ ਵਿੱਚ ਕਮਜ਼ੋਰੀ ਦੇ ਬਗੈਰ ਮੋਟਾਪੇ ਤੋਂ ਛੁਟਕਾਰਾ ਮਿਲ ਜਾਂਦਾ ਹੈ।
2: ਬਿਲਕੁਲ ਬਿਲਕੁਲ।
4: ਬੇਟਾ ਜੀ, ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਸੀਂ ਸਲੀਮ ਤੇ ਸਮਾਰਟ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਜੀ ਆਰਿਫ ਸਾਹਿਬ, ਤੁਸੀਂ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਹੁਣ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ ਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਤੇ ਆਖਰੀ SMS ਹਾਜ਼ਰ ਹੈ
4: ਜੀ ਜੀ,
2: ਜਿਹੜਾ ਮਿਸਿਸ ਜ਼ੂਬੀਆ ਸਲੀਮ ਨੇ ਲਿਖਿਆ ਹੈ। ਕਹਿੰਦੀਆਂ ਨੇ ਕਿ ਮੈਨੂੰ ਕੀਲ ਮੁਹਾਸੇ ਤੇ ਛਾਈਆਂ ਦਾ ਮਸਲਾ ਹੈ।
4: ਅੱਛਾ।
2: ਬੜੇ ਟੋਟਕੇ ਤੇ ਦਵਾਈਆਂ ਇਸਤੇਮਾਲ ਕਰ ਚੁੱਕੀਆਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮੇਰੀ ਇੱਕ ਫਰੈਂਡ ਨੇ ਤੁਹਾਡੇ ਤੋਂ ਇਲਾਜ ਕਰਵਾਇਆ ਸੀ, ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਗਿਆ ਤੇ ਮੈਂ ਉਮੀਦ ਕਰਨੀ ਆ ਕਿ ਮੇਰੀ ਪ੍ਰੋਬਲਮ ਵੀ ਠੀਕ ਹੋ ਜਾਏਗੀ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ
4: ਜੀ,
2: ਇੱਕ ਹੋਰ ਭੈਣ ਆਈ ਹੈ ਉਹੀ ਪ੍ਰੋਬਲਮ ਦੇ ਵਿੱਚ।
4: ਲਓ ਜੀ ਭੈਣ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਕਿਲ ਮਾਸੇ ਤੇ ਛਾਈਆਂ ਦੀ ਅਸਲ ਵਜ੍ਹਾ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਹੁੰਦੀ ਹੈ ਤੇ ਇਹ ਵਜ੍ਹਾ ਫਸਾਦੇ ਖੂਨ ਹੈ, ਯਾਨੀ ਬਲੱਡ ਵਿੱਚ ਗੈਰ ਤਬਈ ਹਿੱਦਤ ਜਾਂ ਫਿਰ ਫਾਸਦ ਮਾਦਿਆਂ ਦੀ ਅਮੇਜ਼ਿਸ਼ ਹੈ। ਮੇਰੀ ਭੈਣ, ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ ਤੇ ਗਾਏ ਦਾ ਗੋਸ਼ਤ ਬਿਲਕੁਲ ਨਹੀਂ ਖਾਣਾ, ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ।
2: ਬਿਲਕੁਲ,
4: ਤੁਸੀਂ ਦੋਨੋਂ ਦਵਾਈਆਂ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ਼ ਹੋ ਜਾਏਗੀ।
2: ਬਿਲਕੁਲ,
4: ਤੇ ਜਿਲਦ ਦੀ ਕੁਦਰਤੀ ਨਰਮੀ ਤੇ ਟੈਕਸਚਰ ਵੀ ਬਰਕਰਾਰ ਰਹੇਗਾ।
2: ਸੁਲੇਮਾਨ ਸਾਹਿਬ
4: ਜੀ,
2: ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ, ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਮਸ਼ਵਰੇ ਦਿੱਤੇ ਜਿਸ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
4: ਸਹਿਮਾ ਜੀ, ਤੁਹਾਡਾ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਏ ਰਾਸਤ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸਾਡਾ ਪਤਾ ਇਹ ਵੇ ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772710 ਮੋਬਾਈਲ ਨੰਬਰ ਹੈ 0300414 2608 ਯਾਨੀ 0300
3: चार एक चार दो छे सिफर अठ। ते साडा ईमेल एड्रेस है suleiman.dawakhana@gmail.com।
2: सोने भैन भ्राओ, एह्दे नाल ही अपनी भैन साइमा नूं इजाजत दिओ। अपना बहुत बहुत ख्याल रखना। अगले प्रोग्राम विच बेहतरीन गल्लां, बेहतरीन तिब्बी रहनुमाई ते बेहतरीन तिब्बी शख्सियत दे नाल इंशाअल्लाह ताला फिर मिलांगी। उस वेले तिकर अल्लाह निगेबान।